0: Serving the Griffith community since 1988 on 95.1 FM and streaming on the iHeartRadio and Community Radio Plus apps. Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, to MIA FM.
1: Hey, got time to listen.
0: Now, another hour of Griffith's widest variety of music with Bobby's Punjabi Talk Show. Hashtag part of your community.
2: ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ ਲੈ ਕੇ। ਅਤੇ ਸ਼ੁਰੂ ਕਰਦੇ ਹਾਂ ਇਹਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਕਹੇ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ। ਅਤੇ ਉਸ ਤੋਂ ਬਾਅਦ ਆਪਾਂ ਇੱਕ ਦੋ ਸ਼ਬਦ ਹੋਰ ਚਲਾਵਾਂਗੇ, ਅਤੇ ਉਸ ਤੋਂ ਬਾਅਦ ਆਪਾਂ ਮਿਲਾਵਾਂਗੇ ਤੁਹਾਨੂੰ ਸਾਡੇ ਗੈਸਟ ਅੰਕਲ ਹਰਬੰਸ ਸਿੰਘ ਚੌਹਾਨ ਜੀ ਨਾਲ। ਅਤੇ ਅੱਜ ਕੀ ਰੈਡੀ ਕਰਕੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂ ਕਰਦੇ ਹਾਂ ਜਿਸ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਆਰ ਨਾਨਕ ਪਾਰ ਨਾਨਕ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੌਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੌਬੀ ਪੰਜਾਬੀ ਟੋਕ ਸ਼ੋਅ ਦੇ ਇਸ ਲਾਈਵ ਵੀਡੀਓ 'ਤੇ। ਸੋ ਅੱਜ ਆਪਾਂ 3 ਹਫ਼ਤੇ ਬਾਅਦ ਲਾਈਵ ਹੋਏ ਹਾਂ ਆਪਣੇ ਮਾਣਯੋਗ ਅੰਕਲ ਹਰਬੰਸ ਸਿੰਘ ਚੌਹਾਨ ਜੀ ਨਾਲ, ਅਤੇ ਆਪਾਂ ਗੱਲਬਾਤ ਕਰਦੇ ਹਾਂ ਅੰਕਲ ਜੀ ਨਾਲ, ਅਤੇ ਨਾਲੇ ਉਹਨਾਂ ਪਾਸੋਂ ਸੁਣਦੇ ਹਾਂ 2 ਗੀਤ ਅੱਜ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਜੀ। ਰਿਸਪੈਕਟਡ ਰੈਜ਼ੀਡੈਂਟਸ ਆਫ ਗ੍ਰਿਫਤ, ਲੇਡੀਜ਼ ਐਂਡ ਜੈਂਟਲਮੈਨ ਐਂਡ ਨੌਜਵਾਨ ਸਭਾ ਦੇ ਮੈਂਬਰਸ, ਸਭ ਨੂੰ 2MOI ਦੀ ਟੀਮ ਵੱਲੋਂ ਪ੍ਰਣਾਮ, ਨਮਸਤੇ, ਸਤਿ ਸ਼੍ਰੀ ਅਕਾਲ। ਅੱਜ 26 ਜੁਲਾਈ 16 ਜੁਲਾਈ ਅੱਜ 16 ਜੁਲਾਈ 2026 ਦਿਨ ਵੀਰਵਾਰ ਰਾਤਰੀ ਡਾ ਸਰਵੰਤ ਸਿੰਘ ਚੌਹਾਨ 95.1 FM 'ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਪਿਛਲੇ ਹਫ਼ਤੇ ਸਿਹਤ ਖਰਾਬ ਹੋਣ ਦੇ ਕਾਰਨ ਦਾਸ ਜੀ ਆਪ ਦੀ ਸੇਵਾ ਵਿੱਚ ਹਾਜ਼ਰ ਨਹੀਂ ਹੋ ਸਕਿਆ। ਦਾਸ ਅੱਜ 2 ਗੀਤ ਆਪ ਦੀ ਸੇਵਾ ਵਿੱਚ ਪੇਸ਼ ਕਰੇਗਾ। ਦਾਸ ਕੋਈ ਸਿੰਗਰ ਨਹੀਂ ਹੈ, ਮਤਲਬ ਸ਼ੌਕੀਆ ਤੌਰ 'ਤੇ ਇਸ ਸਟੇਜ 'ਤੇ ਆਉਣਾ ਹੈ, ਪਰ ਨੌਜਵਾਨਾਂ ਨੇ ਮੈਨੂੰ ਸਿੰਗਰ ਬਣਾ ਦਿੱਤਾ। ਉਹਨਾਂ ਦੀ ਉਤਸ਼ਾਹ ਦੇ ਨਾਲ, ਇਨਕਰੇਜਮੈਂਟ ਦੇ ਨਾਲ ਥੋੜ੍ਹੀ ਜਿਹੀ ਪ੍ਰੋਗਰੈਸ ਹੋਈ, ਉਹਨਾਂ ਨੇ ਮੈਨੂੰ ਸਿੰਗਰ ਬਣਾ ਦਿੱਤਾ। ਨਾ ਤਾਂ ਮੇਰੀ ਲਾਈਨ ਨਹੀਂ ਸੀ, ਬੜਾ ਨੌਜਵਾਨ ਲੋਕ, ਨੌਜਵਾਨ ਬੱਚੇ ਮੇਰੀ ਰਿਸਪੈਕਟ ਕਰਦੇ ਹਨ ਅਤੇ ਮੈਨੂੰ ਇਨਕਰੇਜ ਕਰਦੇ ਹਨ, ਅਤੇ ਇਸ ਸਟੇਜ 'ਤੇ ਮੈਂ ਆਇਆ। ਜੋ ਮੈਂ ਗੀਤ ਪੇਸ਼ ਕਰ ਰਿਹਾ ਹਾਂ, ਲਾਈਆ ਤੇ ਤੋੜ ਨਿਭਾਵੀਂ, ਛੱਡ ਕੇ ਨਾ ਜਾਵੀਂ, ਡੋਂਟ ਬ੍ਰੇਕ ਅਪ ਵਿਦ ਸਮਵਨ ਯੂ ਐਵਰ ਲਵਡ, ਇਹਦੇ ਇੰਗਲਿਸ਼ ਇਹ ਹੈ। ਸੋ ਇਹ ਜੋ ਗੀਤ ਹੈ ਇਹ 1970 ਦੇ ਵਿੱਚ ਬਲੈਕ ਐਂਡ ਵਾਈਟ ਫਿਲਮ ਦਾ ਗਾਣਾ ਹੈ, ਸ਼ਾਇਦ ਪਿੰਡ ਦੀ ਕੁੜੀ ਦਾ ਗਾਣਾ ਹੈ। ਉਸ ਫਿਲਮ ਦਾ ਨਾਂ ਸੀ ਪਿੰਡ ਦੀ ਕੁੜੀ, ਜੇ ਮੈਂ ਰੋਂਗ ਨਾ ਹੋਇਆ। ਉਹਨਾਂ ਦਿਨਾਂ ਦੇ ਵਿੱਚ ਥੀਏਟਰ ਦੇ ਵਿੱਚ, ਮੈਂ ਥੀਏਟਰ 'ਚ ਫਿਲਮ ਨਹੀਂ ਹੈ ਦੇਖੀ, ਉਹਨਾਂ ਦਿਨਾਂ 'ਚ ਥੀਏਟਰ ਜਿਹੜੀ ਫਿਲਮ ਲੱਗਦੀ ਸੀ ਬਲੈਕ ਐਂਡ ਵਾਈਟ, ਜੋ ਬੰਦੇ ਫਰੰਟ 'ਤੇ ਬਹਿੰਦੇ ਸਨ ਉਹਨਾਂ ਦੀ ਟਿਕਟ ਜਿਹੜੀ ਸੀ 12 ਆਨੇ ਹੋਇਆ ਕਰਦੀ ਸੀ। 12 ਆਨੇ, 1 ਰੁਪਈਏ 16 ਆਨੇ ਹੁੰਦੇ ਹਨ, ਤੋ 12 ਆਨੇ ਹੋਇਆ ਕਰਦੀ ਸੀ। ਅਗਰ ਗੌਰਮੈਂਟ ਟੈਕਸ ਮਾਫ ਕਰ ਦੇਵੇ ਤੇ ਉਹਦੀ ਟਿਕਟ 8 ਆਨੇ ਹੋ ਜਾਇਆ ਕਰਦੀ ਸੀ। ਇਹ ਸੀ ਥੋੜ੍ਹੀ ਇਨਫੋਰਮੇਸ਼ਨ। ਇਸ ਫਿਲਮ ਦੇ ਵਿੱਚ ਭੈਂਗੇ ਨੇ ਕੰਮ ਕੀਤਾ ਹੈ, ਆਪ ਨੂੰ ਯਾਦ ਆ ਜਾਵੇਗਾ ਕਿਹੜੀ ਇਹ ਫਿਲਮ ਹੈ। ਆਓ ਗੀਤ ਹਾਜ਼ਰ ਹੈ, ਦੂਸਰਾ ਗੀਤ ਵੀ। ਇਹ ਮੋਸਟਲੀ ਇਹ ਗਾਣੇ ਪੰਜਾਬੀ ਗਾਣੇ, ਹਿੰਦੀ ਗਾਣੇ ਦੁਗਾਣੇ ਹੁੰਦੇ ਹਨ, ਡਿਊਟ ਹੁੰਦੇ ਹਨ। ਮੈਂ ਟਰਾਈ ਕਰਦਾ ਰਹਿੰਦਾ ਹਾਂ ਕਿ ਸਿੰਗਲ ਗਾਣਾ ਕਿਤੇ ਮਿਲ ਜਾਵੇ, ਪਰ ਸਿੰਗਲ ਗਾਣੇ ਹਨ, ਬਹੁਤ ਘੱਟ ਹਨ ਨਿਸਬਤ ਡਿਊਟ ਦੇ। ਆਓ ਇਸ ਗੀਤ ਨੂੰ ਸੁਣੀਏ। ਥੋੜ੍ਹੀ ਜਿਹੀ ਸਿਹਤ ਖਰਾਬ ਹੋਣ ਦੇ ਕਾਰਨ ਰਿਹਰਸਲ ਬਹੁਤ ਘੱਟ ਹੋਈ ਆ, ਕਿਤੇ ਭੁੱਲ ਜਾਵਾਂ, ਕਿਤੇ ਗਲਤੀ ਕਰ ਦੇਣਾ ਮਾਫ਼ ਕਰ ਦੇਣਾ। ਆਓ ਗੀਤ ਸੁਣੀਏ।

ਆਵੇ। ਇਹ ਗੀਤ ਦੱਸਦਾ ਹੈ ਗਰੀਬੀ ਤੋਂ ਅਮੀਰੀ ਨੂੰ ਦੂਰ ਕਰਦਾ ਹੈ। ਜਦੋਂ ਲਵ ਹੁੰਦਾ ਹੈ ਫਿਰ ਗਰੀਬੀ ਅਮੀਰੀ ਨਹੀਂ ਦੇਖੀ ਜਾਂਦੀ। ਲਵ ਦੇ ਮੀਨਿੰਗ ਬੜੇ ਡੂੰਘੇ ਹਨ। ਤੂੰ ਕਹਿੰਦੇ ਆ ਮੁੰਡਾ ਸ਼ਾਹੂਕਾਰ ਆਵੇ ਕੁੜੀ ਏ, ਗਰੀਬਾਂ ਦੇ ਬੜੇ ਚੰਗੇ ਬੜੇ ਵਧੀਆ ਸ਼ਾਇਰ ਨੇ ਇਸ ਦੇ ਵਿੱਚ ਅੰਤਰੇ ਲਿਖੇ ਨਾ ਦੇਖੇ।

ਇੱਕ ਮੇਰੇ ਮਿੱਤਰ ਪਿਆਰੇ ਹਨ, ਸਿਡਨੀ 'ਚ ਰਹਿੰਦੇ ਹਨ, ਉਹ ਮਿਊਜ਼ਿਕ ਗਰੁੱਪ ਦੇ ਨਾਲ ਜੁੜੇ ਹਨ। ਉਹਨਾਂ ਦਾ ਜੋ ਮਿਊਜ਼ਿਕ ਗਰੁੱਪ ਹੈ, ਸੱਭਿਅਕ ਪ੍ਰੋਗਰਾਮ ਕਰਦੇ ਰਹਿੰਦੇ ਹਨ। ਉਹਨਾਂ ਦਾ ਇਸ ਮਹੀਨੇ ਬਰਥਡੇ ਸੀਗਾ, ਉਹ ਇਸ ਮਹੀਨੇ 65 ਜੀਅਰ ਦੇ ਹੋ ਗਏ ਹਨ। ਅਵਤਾਰ ਸਿੰਘ ਕਨਵਾਲ, ਹਸਬੈਂਡ ਆਫ ਮੈਡਮ ਪਿੰਕੀ ਜੀ। ਇਹ ਜੋ ਮਿਊਜ਼ਿਕ ਗਰੁੱਪ ਹੈ, ਥਾਂ ਥਾਂ 'ਤੇ ਜਾ ਕੇ ਇਹਨਾਂ ਦੀ ਵਾਈਫ ਵੀ ਬੜੇ ਪੁਰਾਣੇ ਹਿੰਦੀ ਅਤੇ ਪੰਜਾਬੀ ਗਾਣੇ ਗਾਉਂਦੇ ਰਹਿੰਦੇ ਹਨ। ਕਿਤੇ ਕੋਈ ਪ੍ਰੋਗਰਾਮ ਹੁੰਦਾ ਵਿਆਹ ਦਾ, ਸ਼ਾਦੀ ਦਾ, ਆ ਜਾਂਦੇ ਹਨ। ਇਹ ਗ੍ਰਿਫਤ ਵੀ ਆ ਚੁੱਕੇ ਹਨ। ਉਹਨਾਂ ਦੇ ਹਸਬੈਂਡ ਅਵਤਾਰ ਸਿੰਘ ਕਨਵਾਲ, ਤੋ ਉਹਨਾਂ ਨੂੰ ਮੈਂ ਬਰਥਡੇ, ਹੈਪੀ ਬਰਥਡੇ ਕਹਾਂਗਾ।

0: ਇਹ ਸੀ ਅੱਜ ਦਾ ਪ੍ਰੋਗਰਾਮ। ਇਹ ਜੋ ਪ੍ਰੋਗਰਾਮ ਹੈ ਐਵਰੀ ਥਰਸਡੇ ਰਾਤਰੀ 8 to 10 95.1 FM 'ਤੇ ਸੁਣਿਆ ਜਾ ਸਕਦਾ ਹਨ। ਇਸ ਦੇ ਬ੍ਰੌਡਕਾਸਟਰ ਹਨ ਮਾਈ ਡੀਅਰ ਸਨ ਬੌਬੀ ਭਗਤਾਣਾ ਜੀ ਫਰੋਮ UP। ਇਸ ਦਾ ਫੇਸਬੁੱਕ ਪੇਜ ਹੈ 2MOEA ਬੌਬੀ ਭਗਤਾਣਾ ਭਗਤਾਣਾ ਪੰਜਾਬੀ ਟੋਕ ਸ਼ੋ, ਐਸਾ ਹੀ ਨਾ ਬੇਟਾ?
1: ਟੂ ਐਮ ਆਈ ਏ
0: ਬੌਬੀ ਭਗਤਾਣਾ ਭਗਤਾਣਾ ਪੰਜਾਬੀ ਟੋਕ ਸ਼ੋ। ਜਿਤਨੇ ਵੀ ਪ੍ਰੋਗਰਾਮ ਹੁੰਦੇ ਹਨ ਤੁਸੀਂ ਫੇਸਬੁੱਕ 'ਤੇ ਜਾ ਕੇ ਦੇਖ ਸਕਦੇ ਹੋ। ਇੰਨੀ ਕੁ ਗ੍ਰਿਫਤ ਦੇ ਨੌਜਵਾਨੋ, ਇਹ ਨੌਜਵਾਨੋ ਮੇਰੇ ਬੱਚਿਓ, ਮੈਨੂੰ ਬੜਾ ਉਤਸ਼ਾਹਿਤ ਕਰਦੇ, ਮੈਨੂੰ ਪਿਆਰ ਕਰਦੇ ਹਨ, ਕਰਦੇ ਹੋ। ਮੈਂ ਤੁਹਾਡੇ ਪਿਆਰ ਦਾ ਸਦਕਾ, ਤੁਹਾਡੀ ਇਨਕਰੇਜਮੈਂਟ ਤੁਸੀਂ ਦਿੰਦੇ ਹੋ, ਮੈਂ ਸਟੇਜ 'ਤੇ ਆਉਂਦਾ ਹਾਂ, ਇਸ ਰੇਡੀਓ ਸਟੇਸ਼ਨ 'ਤੇ ਆਉਂਦਾ ਹਾਂ। ਮੈਂ ਸਾਰੇ ਹੀ ਨੌਜਵਾਨਾਂ ਦਾ ਧੰਨਵਾਦ ਕਰਦਾ ਹਾਂ ਜਿਹਦੇ ਮੈਨੂੰ ਇਨਕਰੇਜ ਕਰਦੇ ਹਨ, ਮੈਨੂੰ ਹੌਸਲਾ ਕਰਦੇ ਹਨ, ਮੈਨੂੰ ਉਤਸ਼ਾਹਿਤ ਕਰਦੇ ਹਨ ਇਸ ਸਟੇਜ 'ਤੇ ਆਉਣ। ਔਰ ਜਿੰਨੇ ਵੀ ਪ੍ਰੋਗਰਾਮ ਮੈਂ ਕਰਦਾ ਹਾਂ, ਚਾਹੇ ਉਹ ਗਲਤ ਹੋਣ, ਠੀਕ ਹੋਣ, ਬੇਤਾਲੇ ਹੋਣ, ਤਾਲ ਦੇ ਵਿੱਚ ਹੋਣ, ਉਹ ਹਮੇਸ਼ਾ ਹੀ ਦਾਸ ਦਾ ਇਨਕਰੇਜ ਕਰਦੇ ਹਨ। ਮੈਂ ਸਾਰੇ ਹੀ ਨੌਜਵਾਨਾਂ ਦਾ, ਸਰੋਤਿਆਂ ਦਾ, ਦੂਰ ਦੇ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਹਾਂ, ਤਹੇ ਦਿਲ ਤੋਂ ਹਾਰਟਲੀ ਥੈਂਕਸ, ਤਹੇ ਦਿਲ ਤੋਂ ਧੰਨਵਾਦ ਕਰਦਾ ਹਾਂ। ਤਾਂ ਅਗਲੇ ਹਫ਼ਤੇ ਦਾਸ ਫਿਰ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਤਦ ਤੱਕ ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਫੇਸਬੁੱਕ ਦੀ ਇਸ ਲਾਈਵ ਵੀਡੀਓ ਦਾ ਐਂਡ ਕਰਦੇ ਹਾਂ। ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ ਲਾਈਵ ਫੇਸਬੁੱਕ 'ਤੇ। ਸਤਿ ਸ਼੍ਰੀ ਅਕਾਲ। ਪਰ ਆਪਾਂ ਔਨ ਏਅਰ 10 ਵਜੇ ਤੱਕ, ਸੋ ਰਿਕੁਐਸਟ ਪੰਜਾਬੀ ਸੌਂਗ ਸੁਣਨ ਲਈ, ਜੋ ਵੀ ਤੁਸੀਂ ਪੰਜਾਬੀ ਗੀਤ ਸੁਣਨਾ ਹੈ ਉਹਦੇ ਲਈ ਰਿਕੁਐਸਟ ਭੇਜਣ ਲਈ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ, www.2miafm.org.au, ਅਤੇ ਉੱਥੇ ਜਾ ਕੇ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ 10 ਵਜੇ ਤੱਕ, ਤੁਸੀਂ ਸਾਨੂੰ ਰਿਕੁਐਸਟ ਭੇਜ ਸਕਦੇ ਹੋ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।
0: ਰਿਕਾਰਡ ਹੋਇਆ ਵੀ ਨਹੀਂ, ਚੈੱਕ ਕਰ ਲਓ।
1: ਸੋ ਦੋਸਤੋ, ਹੁਣ ਆਪਾਂ ਸ਼ੁਰੂ ਕਰਦੇ ਹਾਂ ਐਂਟਰਟੇਨਮੈਂਟ ਸੈਗਮੈਂਟ। ਸੋ ਪਹਿਲਾ ਸੌਂਗ ਦਸਤਾਰ, ਇਹ ਤਰਸੇਮ ਜੱਸੜ ਦਾ ਸੌਂਗ, ਮਨਦੀਪ ਮਾਵੀ 'ਤੇ।

ਤੋ ਇਸ ਗੀਤ ਦੁਬਾਰਾ ਰਿਕਾਰਡ ਕੀਤਾ ਗਿਆ। ਪਹਿਲੀ ਰਿਕਾਰਡ ਦੇ ਵਿੱਚ ਵੋਕਲ ਆਉਂਦੀ ਸੀ, ਹਾਰਮੋਨੀ ਦੀ ਆਵਾਜ਼ ਨਹੀਂ ਸੀ ਆਉਂਦੀ। ਇਹ ਬੌਬੀ ਨੇ ਦੁਬਾਰਾ ਦੋ ਮਾਈਕ ਲਾ ਕੇ ਇਸ ਗੀਤ ਨੂੰ ਰਿਕਾਰਡ ਕੀਤਾ ਹੈ। ਦੁਬਾਰਾ ਇੱਕ ਹੋਰ ਹੈਪੀ ਬਰਥਡੇ ਦਾ ਸੀਗਾ, ਉਹ ਵੀ ਦੁਬਾਰਾ ਮੈਂ ਕਹਿ ਦਿੰਦਾ ਹਾਂ।

0: ਸੋ ਇੱਥੇ ਹੀ ਦੁਬਾਰਾ ਰਿਕਾਰਡ ਕੀਤਾ ਗਿਆ ਹੈ। ਤੋ ਆਸ ਰੱਖਦੇ ਹਾਂ ਅਜਿਹੀ ਮਿਸਟੇਕ ਅੱਗੇ ਤੋਂ ਨਹੀਂ ਹੋਏਗੀ, ਇੱਥੇ ਹੀ ਪ੍ਰੋਗਰਾਮ ਫਿਨਿਸ਼ ਹੈ।
1: ਸੋ ਦੋਸਤੋ ਇੱਥੇ ਆਪਾਂ ਐਂਡ ਕਰਦੇ ਹਾਂ ਇਸ ਵੀਡੀਓ ਦਾ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਫੇਸਬੁੱਕ ਲਾਈਵ 'ਤੇ ਦੁਬਾਰਾ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।
0: ਬੜਾ ਯਾਰ ਫਿੱਕਾ ਪੈ ਜਾਂਦਾ, ਦੂਰ ਤੱਕ ਦੁਨੀਆ ਦੇਖਦੀ ਹੈ।

0: ਹਾਨੂੰ ਪਤਾ ਕਿ ਗੱਲ ਕੀ
1: ਤੂੰ ਬੇਚਦਾ ਗੋਲੀਆਂ ਤੂੰ ਬੇਚਦਾ ਗੋਲੀਆਂ ਤੂੰ ਬੇਚਦਾ ਸੱਚ ਨਾਲ ਗੱਲ ਕਰੀਏ ਕ੍ਰਿਸ਼ਨ ਤੂੰ ਗੋਲੀਆਂ

ਸੋ ਇਸੇ ਨਾਲ ਤੋਂ ਮੈਨੂੰ ਇਜਾਜ਼ਤ ਹੈ ਦੋਸਤੋ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 ਤੋਂ 10 ਤੱਕ ਤੁਹਾਡੇ ਫੇਵਰੇਟ ਸ਼ੋਅ ਪੋਪਿਸ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਨਾ, ਆਫ ਰੋਡਿੰਗ, ਇੱਕ ਖਾਣ ਪੀਣੀ ਦਾ ਸੌਂਗ, ਨਵਾਂ ਰਿਲੀਜ਼ ਹੋਇਆ ਅੱਜ ਹੀ ਸੌਂਗ। ਸੋ ਇੰਜੋਏ ਕਰੋ ਇਸ ਸੌਂਗ ਨੂੰ, ਅਤੇ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ।